ਮੁੜਿਓ ਆਕਾ ਵਾਕ ਮਚਾਵੇ ਟਕਰਾਲਾ ਮੱਤ ਵਾਲਾ ਰੇ ਮਾਰਾ ਕਾਲਾ ਨਖਰਾਲਾ ਮਾਰਾ ਗੋਰਾ ਭੈਰੂ ਫਿਕਰ ਬੁਲਾਇਆ ਭੈਰੂ।

ਮੇਰਾ ਛੋਰੀ ਰੋਟੀ ਮੰਗੇ ਬਾਪ ਗਏ ਉੱਥੇ ਫੇਰੀ ਮਾਰਾ ਕਾਲਾ ਮਾਰਾ ਗੋਰਾ ਇਹ ਫਿਰ ਬੁਲਾਇਆ ਭੈਣ।

ਜੋੜਾ ਸਿਰਗਾਰੇ ਗਰਜਾ ਕਾਕੇ ਪੈਰੋ ਜਾ ਕੇ ਜੋੜਾ ਸਿਰਗਾਰੇ ਪੱਕੀ ਮਾਏ ਨੇ ਬੈਂਚਾਂ ਬੜਗੀ ਲੈ ਲੈ ਛੇਲਿਆ ਭਾਗੇ ਨੱਕ।

ਦੇਖੋ ਕਿਸਾਨ ਵਾਯੂ ਜਿਵੇਂ ਆਪਾਂ ਕਾਫੀ ਹੱਦ ਤੱਕ ਆਪਣਾ ਦੇਖੋ ਖਰਪਤਵਾਰ ਕੋ ਨਿਯੰਤਰਣ ਕਰ ਸਕਾ ਹੈ ਔਰ ਮੈਂ ਆਪਣੀ ਦੇਖੋ ਨਾ ਤਾਂ ਫਸਲ ਪੇ ਕੀਟਨਾਸ਼ੀ ਆਪਾਂ ਜਬ ਛਿੜਕਾਅ ਕੋਣ ਕਰ ਰਹੇ ਤੋ ਫਸਲ ਪਰ ਵੀ ਨੁਕਸਾਨ ਕੋਣ ਉਠਾਣੇ ਪੜੇ ਜਮੀ ਕੀ ਦਸ਼ਾ ਮੇ ਵੀ ਕੋਈ ਆਪਾਂ ਕੋ ਪਰੇਸ਼ਾਨੀ ਕੋਣ ਨਾ ਤੋ ਇਹ ਲਈ ਨਿਰਾਈ ਗੁੜਾਈ ਆਪਾਂ ਸਸਤੋ ਸੁਲਭ ਤਰੀਕੋ ਹੈ ਜਿਸ ਫਸਲ ਕੀ ਬਡਵਾਰ ਵੀ ਦੇਖੋ ਆਪਾਂ ਕੋ ਬੜਿਆ ਹੋਊਗੀ ਫੁਟਾਨ ਵੀ ਹੋਊਗੀ ਫੁਟਾਨ ਹੋਊਗੀ ਤੋ ਆਪਾਂ ਕੋ ਅਨਾਜ ਵਗੈਰਾ ਵੀ ਆਪਾਂ ਕੋ ਦੇਖੋ ਬੜਿਆ ਮਿਲੋਗੇ ਇਹ ਲਈ ਨਿਰਾਈ ਗੁੜਾਈ ਕਰੀ ਆਪਾਂ ਖਰਪਤਵਾਰ ਕੋ ਨਿਯੰਤਰਣ ਆਪਾਂ ਕੋ ਕਰਨੀ ਚਾਹੀਦੀ ਫਸਲ ਚੱਕਰ ਜਾਂ ਆਪਾਂ ਬਾਤ ਕਰ ਲਈ ਕਿਸਾਨ ਵਾਲੇ ਭੂਮੀ ਕੀ ਉਰਵਰਤਾ ਸ਼ਕਤੀ ਬਣਾਈ ਰੱਖਵਾ ਕੇ ਲਈ ਆਪਾਂ ਕੋ ਦੇਖੋ ਦਲਹਨ ਔਰ ਤਿਲਹਨ ਫਸਲਾਂ ਕੋ ਦੇਖੋ ਫਸਲ ਚੱਕਰ ਮੈਂ ਆਪਾਂ ਸ਼ਾਮਿਲ ਕਰਨੀ ਚਾਹੀਦੀ ਜਿਸ ਨੇ ਆਪਾਂ ਗੇਹੂੰ ਪੈਦਾ ਕਰ ਰਹੇ ਹਾਂ ਕਾਫੀ ਸਾਲਾਂ ਤੋਂ ਗੇਹੂੰ ਹੀ ਲੈ ਰਿਹਾ ਹੈ ਤੋ ਮੈਂ ਆਪਾਂ ਕੋ ਚਾਹੀਦੀ ਦਲਹਨੀ ਔਰ ਤਿਲਹਨੀ ਫਸਲ ਆਪਾਂ ਜੈਸਾ ਚਣਾ ਹੈ ਸਰਸੋਂ ਹੈ ਇਹ ਆਪਾਂ ਕੋ ਬੁਆਈ ਆਪਾਂ ਕੋ ਕਰਨੀ ਚਾਹੀਦੀ ਜਿਸ ਕਿ ਕਿਸਾਨ ਵਾਲੇ ਦੇਖੋ ਆਪਣੀ ਭੂਮੀ ਮੈਂ ਜੇ ਸੁਧਾਰ ਹੋਵੇ ਔਰ ਆਪਾਂ ਕੋ ਪੈਦਾਵਾਰੀ ਆਪਾਂ ਕੋ ਬਰਾਬਰ ਮਿਲਤੀ ਰਹੇ ਕਿਸਾਨ ਵਾਲੇ ਜੇ ਬਾਤ ਕਰਾਂ ਅੱਜ ਕੋ ਮੌਸਮ ਹੈ ਆਪਾਂ ਸਭ ਜਾਣਾ ਕਿ ਗਰਮੀ ਜੋਰਾ ਕੀ ਪੜ ਰਹੀ ਹੈ ਗਰਮੀ ਮੈਂ ਆਪਾਂ ਕੋ ਦੇਖੋ ਆਪਣਾ ਆਪ ਕੋ ਬਚਾਓ ਕਰਨਾ ਹੋ ਸਾਥ ਹੀ ਆਪਣਾ ਜੋ ਪਸ਼ੂ ਧਨ ਹੈ ਵਹਾਂ ਕੋ ਵੀ ਆਪਾਂ ਕੋ ਵਿਸ਼ੇਸ਼ ਖਿਆਲ ਰੱਖਣਾ ਹੈ ਸਮੇਂ ਸਮੇਂ ਪਰ ਵਹਾਂ ਕੋ ਦੇਖੋ ਤਾਜ਼ਾ ਪਾਣੀ ਠੰਡੋ ਪਾਣੀ ਪਿਲਾਣੀ ਚਾਹੀਜੇ ਚਾਰਾ ਹਰੂ ਚਾਰੋ ਵਗੈਰਾ ਵੀ ਆਪਾਂ ਕੋ ਬਾਟ ਵਗੈਰਾ ਸਮੇਂ ਸਮੇਂ ਪਰ ਆਪਾਂ ਕੋ ਦੇਣਾ ਚਾਹੀਜੇ ਨਵਜਾਤ ਜੋ ਬੱਚਾ ਬਛੜੀ ਵਹਾਂ ਕੋ ਵੀ ਆਪਾਂ ਕੋ ਧਿਆਨ ਰੱਖਣਾ ਹੈ ਅੱਜ ਕੋ ਜਾਂ ਤਾਪਮਾਨ ਕੀ ਬਾਤ ਕਰਾਂ ਤਾਂ ਅੱਜ ਕੋ ਅਧਿਕਤਮ ਤਾਪਮਾਨ 46 ਡਿਗਰੀ ਸੈਲਸੀਅਸ ਔਰ ਨਿਊਨਤਮ ਜੋ ਤਾਪਮਾਨ ਹੈ 31 ਡਿਗਰੀ ਸੈਲਸੀਅਸ ਕਿਸਾਨ ਚਲਦਾ ਅਬ ਸੁਣੋ ਆਪਾਂ ਇਹ ਲੋਕ ਗੀਤ